ਵਾਜਾ ਧਿਆਨ ਕੇ ਵੱਗੇ ਵੇਖੋ ਉਸ ਮਾਈ ਦੇ ਫਿਰ ਭਾਗ ਜਾਗਣ ਕਿਸ ਤਰ੍ਹਾਂ ਲੱਗੇ ਉਹ ਬੈਠੀ ਬੂਹੇ ਵਿੱਚ